ਲਾ ਤੋ ਲਾਏ ਗਿਲਾਸ ਲਾ ਲਿਆ ਅਰੇ ਲਾ ਲਾ ਲਾ ਗਿਲਾਸ ਕੁੱਲਰ ਜੋ ਵੀ ਮਿਲੇ ਲਿਆ ਭਈਆ ਕਾਹੇ ਕੋ ਦੇਰ ਕਰ ਰਿਹਾ ਹੈ ਆਜ ਤੋ ਜਸ਼ਨ ਕਾ ਦਿਨ ਹੈ।